ਕਾਫੀ ਹੋ ਦਵਾ ਬਿੱਲ ਵੀ ਫਾਹੇ ਇੱਕ ਲੇਗ ਫਾਨ ਵੀ ਦਾਲ ਵੀ ਆਹੋਰੇ ਨੰਗ ਹੁਦੂ ਹੁਦੂ ਮੀਨੂੰ ਫਿੰਨਨੀ ਕੀ ਵਗਿੰਗ ਹੀ ਜੇ ਨੂਅਤ ਏ ਤੇ ਗਾਇਬ ਵਗਿੰਬੀ ਹੀ ਜੇ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮਗਰਿਬ ਨਾਮਾ ਦੋ ਵਕਤ
1: ਅੱਲਾਹੁ ਅਕਬਰ ਅੱਲਾਹ